0: ਸ਼ੋਤੋਂ ਗੀਤਾ ਤੋਂ ਬਾਅਦ ਦਾ ਸਵਾਗਤ ਕਰਨੂ ਆ FM ਬੈਂਡ 91.2 ਮੈਗਾਹਰਟਸ ਪਰ ਹੇਵੀ ਗੁੰਜਨ ਆ ਔਰ ਸਚਿਨ ਕਪੂਰ ਹਾ ਤੁਹਾਡਾ ਆਪਣਾ ਵੀਡੀਓ ਦੋਸਤ ਤਾਂ ਕਾਰਿਕ੍ਰਮ ਮਨ ਸ਼ੋ ਤੋਂ ਬਹੁਤ ਸਾਰੀ ਜਾਣਕਾਰੀ ਜੋ ਅਸੂ ਤੁਸੋਗੀ ਬਿਆ ਕਰਨੀ ਸਾਂਝਾ ਕਰਨੀ ਹਨ ਆਇਆ ਕਾਰਿਕ੍ਰਮ ਜੋ ਹੈਗੋ ਬੜੰਦੇ ਹਨ ਸ਼ੋ ਤੋਂ ਔਰ ਕੁਛ ਇੱਕ ਜਾਣਕਾਰੀ ਤੁਸੋ ਗਿਆ ਹੈ ਰੂਬਰੂ ਕਰਵਾਉਂਦੇ ਨਾ ਫਿਰ ਤਾਥੋਂ ਬਾਅਦ ਸ਼ੋ ਤੋਂ ਇਹਦੇ ਸ਼ੋਤਾ ਜੋ ਅਸੂ ਕਾਲ ਕਰੂ ਕਰਦੇ ਹਨ ਤਾਂ ਤੀਆਂ ਤੋਂ ਹੈ ਜ਼ਰੂਰ ਕਿਆ ਸੋ ਤੁਸੀਂ ਹੋਗੇ ਤਿਆਰੀ ਆਵਾਜ਼ ਤੁਸੀਂ ਥੱਕੇ ਸੋ ਜ਼ਰੂਰ ਹੈ ਪਹੁੰਚਣ ਲੈ ਬਹਰਹਾਲ ਤੁਸੀਂ ਵੀ ਕਾਲ ਕਰ ਸਕਦੇ ਹਨ 7 0 8 8 7 0 9 8 ਪਰ ਨੰਬਰ ਅੱਕ ਮੁੱਕ ਹੈ ਫਿਰ ਆਉਂ ਸ਼ੇਅਰ ਕਰਨਾ ਹਾਂ 7 0 8 8 8 7 0 9 8 ਪਰ ਚਲੀਏ ਚਲਦੇ ਨਾ ਔਰ ਕਰੋੜੋਂ ਰਕਮਾਂ ਪਰ ਅਵੇ ਸਵਾਲ ਸ਼ੋ ਤੋਂ ਨੱਡੀ ਝੀਲ ਮਗਿਆ ਸੋ ਵਾਪਸ ਪੁੱਜੂ ਕਰਦਾ ਸ਼ੋ ਤੋਂ ਗਾਂਧੇ ਜੀ ਬਿਲਕੁਲ ਸ਼ੋ ਤੋਂ ਪ੍ਰਟਕ ਨਗਰੀ ਧਰਮਸ਼ਾਲਾ ਮੈਕਲੋਡਗੰਜ ਦੇ ਸਮੀਪ ਸਥਿਤ ਇਤਿਹਾਸਿਕ ਏਵਮ ਧਾਰਮਿਕ ਮਹੱਤਵ ਦੀ ਤਰਜ਼ ਪਰ ਨੱਡੀ ਡਲ ਝੀਲ ਰਾ ਆਖਿਰ ਕਈ ਵਰਸ ਤੋਂ ਬਾਅਦ ਕੀ ਸੋ ਸੌਂਦਰੇ ਕਰਨ ਔਰ ਪੂਰਨ ਜਵਨ ਫਿਰ ਵੀ ਕੀ ਹੈ ਸੋ ਜਨਮ ਇਹ ਲੱਗਦਾ ਕਿ ਫਿਰ ਵੀ ਕੀ ਸੋ ਜੀਵਨ ਮੁੜੋ ਆ ਨੱਡੀ ਝੀਲ ਜੋ ਡਲ ਝੀਲ ਜੋ ਇਹ ਸਾਰਾ ਘਰ ਇਹ ਕੀ ਸੋ ਇਨ ਦਿਨੋਂ ਜਾਰੀ ਹੈ ਸ਼ੋ ਤੋਂ ਔਰ ਤੁਸੀਂ ਸਭ ਨੂੰ ਦੱਸਣਾ ਚਾਹੁੰਦਾ ਘਰ ਬਿਲਕੁਲ ਜਾਰੀ ਹੈ ਝੀਲ ਰੇ ਵਰਸ਼ ਤੋਂ ਜਮੂਰਾ ਗੰਦ ਔਰ ਮਿੱਟੀ ਨਿਕਾਲੀ ਕਰੇ ਕੀ ਆ ਠੇਰੇ ਜਲਧਾਰਾ ਗਿਆ ਸਾਰੀ ਸ਼ਮਤਾ ਕੀ ਸੋ ਬੜਾਣੇ ਦਾ ਪ੍ਰਯਾਸ ਕੀਆ ਸੋ ਬੁੱਚੂ ਕਰਦਾ ਹਰ ਸ਼ੋ ਤੋਂ ਸੋਗੀ ਹੀ ਲਗਾਤਾਰ ਇਹਦੇ ਅਗਲੇ ਸ਼ੋਤਾ ਸੋਗੀ ਕਨੈਕਟਿਡ ਹਨ ਕਨੈਕਟ ਕਰਦੇ ਹਨ ਸ਼ੋਤੋਂ ਔਰ ਇਹ ਜਾਣਕਾਰੀ ਜੋ ਤੁਸੀਂ ਤੱਕ ਹੈ ਜ਼ਰੂਰ ਪਹੁੰਚ ਲੈ ਨਮਸਤੇ ਜੀ ਹੈਲੋ ਨਮਸਕਾਰ ਜੀ ਹੈਲੋ ਮਾਫ਼ ਕਰੋ ਜੀ ਤੁਹਾਡੀ ਆਵਾਜ਼ ਨਹੀਂ ਛੁਗਰਦੀ ਤਾਂ ਅਗਲੇ ਸ਼ੋਤਾ ਜੋ ਕਰਦੇ ਹਨ ਕਨੈਕਟ ਯਾਰ ਆਵਾਜ਼ ਨਹੀਂ ਛੁਗਰਦੀ ਸੋ
1: ਨਮਸਕਾਰ
0: ਜੀ ਨਮਸਕਾਰ ਬਹੁਤ ਬੜੀਆ ਜੀ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ ਨਾ
1: ਠੀਕ ਹੈ ਠੀਕ ਹੈ ਸਚਿਨ ਭਾਈ
0: ਅੱਛਾ ਜੀ ਕੌਣ ਬੋਲਦੇ ਨਾ ਔਰ ਕਿਹੜੀ ਥਾਂ ਬੋਲਦੇ
1: ਆਉਂ ਭਾਈ ਨਰੇਸ਼ ਬੋਲਦਾ ਟਿਕਰੀ ਹੋਂ
0: ਨਰੇਸ਼ ਜੀ ਕਿਹੜੀ ਹੋਂ ਜੀ
1: ਟਿਕਰੀ ਟਿਕਰੀ ਅੰਗ ਨਰਵਾਣੇ ਉੱਪਰ ਟਿਕਰੀ ਹੋਂ
0: ਟਿਕਰੀ ਥੋਂ ਬਿਲਕੁਲ ਬਿਲਕੁਲ
1: ਹਾਂਜੀ ਹਾਂਜੀ ਹੋਰ
0: ਫਿਲਹਾਲ ਤਾਂ ਹੈ ਜਾਣਕਾਰੀ ਪਹੁੰਚਾਓ ਕਰਦੇ ਜੀ ਆਪਣੀ ਗਾਦੀ ਬਾਸ ਅੰਦਰ ਨਾ ਨੱਡੀ ਡਲ ਝੀਲ